0: ਜਵਾ ਮੇਰੀ ਉਡਾਂ ਚੋਂ ਜਨਾ ਬਦਲ ਕੇ ਪੁਰੇ
1: ਆਇਆ ਆਪ ਨੂੰ ਉਹ ਰੇਗਾ ਪੁਰੇ
2: ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ ਜਵਾ ਵਾਂ ਕੋਰ ਪੈ ਜਵਾ ਰੇ ਉਡਾਂ ਚੋਂ